ਦੇ ਨਮਾਜ਼ ਪੜਦਾ ਹੈ, ਤਿਲਾਵਤ ਕਰਦਾ ਤੇ ਵਲ ਉਹਦੇ ਬਾਅਦ ਥੋੜਾ ਜਿਹੜਾ ਸਹਿਰ ਦੇ ਵਾਸਤੇ ਜਿਹੜਾ ਹੈ ਖੇਤਾਂ ਦੀ ਤਰਫ ਨਿਕਲ ਕੇ ਵਹਿੰਦਾ, ਬਾਗਾਤ ਦੀ ਤਰਫ ਵਹਿੰਦਾ, ਪਾਰਕ ਦੀ ਤਰਫ ਵਹਿੰਦਾ, ਤਾਂ ਬੜਾ ਹੀ ਅੱਛਾ ਮਹਿਸੂਸ ਥੀਂਦਾ ਕਿ ਕਿਆ ਖੂਬਕ ਹੈ ਕਿ ਜਿਤਨਾ ਹੀ ਅਸਾਂ ਫਿਤਰਤ ਦੇ ਨਜ਼ਦੀਕ ਹੋਸੂ, ਕੁਦਰਤੀ ਅਸ਼ਿਆ ਦੇ ਜਿਤਨੇ ਨਜ਼ਦੀਕ ਹੋਸੂ, ਉਤਨੇ ਅਸਾਂ ਸਿਹਤਮੰਦ ਰਹਸੂ, ਜ਼ਹਿਨੀ ਤੌਰ ਤੇ ਰਿਲੈਕਸ ਰਹਸੂ। ਜਿਹੜੇ ਵੇਲੇ ਅਸਾਂ ਫਿਤਰਤ ਕੋਲੋਂ ਦੂਰ ਥੀ ਵਹਿੰਦੇ ਹਾਂ ਤੇ ਵੱਲ ਅਸਾਡੇ ਜਿਹੜੇ ਮਿਜ਼ਾਜ ਦੇ ਵਿੱਚ ਵੀ ਤਬਦੀਲੀ ਆਉਣ ਲੱਗ ਪੈਂਦੇ, ਪਰੇਸ਼ਾਨ ਵੀ ਰਹਿੰਦੇ ਹਾਂ ਤੇ ਅਸਾਡੀ ਸਿਹਤ ਜਿਹੜੀ ਹੈ ਉਹ ਵੀ ਉਵੇਂ ਠੀਕ ਨਹੀਂ ਰਹਿੰਦੀ। ਜੀ ਸਹੀ, ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਤੁਹਾਡਾ ਆਪਣਾ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਥੀ ਸਕਦੇ ਹੀ ਵੇ। ਜੀ ਸਜਣੋ, ਅੱਜ ਅਸਾਂ ਲਾਈਵ ਕਹਿਣਾ ਹੈ, ਲਾਈਵ ਨਹੀਂ ਅਸਾਂ ਅੱਜ ਪ੍ਰੋਗਰਾਮ ਦੇ ਉੱਤੇ ਕੋਈ ਵਜ੍ਹਾ ਖੋਲੂੰ, ਲੇਕਿਨ ਰੇਡੀਓ ਦੇ ਉੱਤੇ ਜਾਂ ਲਿੰਕ ਰੇਡੀਓ ਅਮਨ ਦਾ ਜਿਹੜਾ ਲਿੰਕ ਹੈ ਉਹਦੇ ਉੱਤੇ ਦੁਨੀਆਂ ਦੇ ਕਿਹ ਕੋਨੇ 'ਚ ਵੀ ਤੁਸੀਂ ਬਹਿ ਕੇ ਅਸਾਂ ਕੁਝ ਸੁਣ ਸਕਦੇ ਹੋਵੇ, ਤਾਂ ਰੇਡੀਓ ਦਾ ਲਿੰਕ ਜੁਆਇਨ ਕਰਨ ਵਾਸਤੇ www.amanradio.com ਜਿਹੜਾ ਹੈ ਸਰਚ ਕਰੇ ਸੋ, ਉਹਦੇ ਵਿੱਚ ਟਾਂਗ ਤੇ ਕਲਿੱਕ ਕਰੇ ਸੋ, ਤਾਂ ਤੁਸੀਂ ਸਾਡੀ ਆਵਾਜ਼ ਸੁਣ ਸਕਸੋ। ਦੂਜੇ ਸਹੀ, ਅਗਰ ਤੁਸੀਂ ਕਾਲ ਨਹੀਂ ਵੇ ਕਰ ਸਕਦੇ ਕਿ ਨਹੀਂ ਦੂਰ ਹੀ ਵੇ ਮੈਸੇਜ ਕਰਨਾ ਚਾਹੁੰਦੇ ਵੇ, ਤਾਂ ਵੱਧ ਮੈਸੇਜ ਦਾ ਤਰੀਕਾ ਵੀ ਮੈਂ ਆਪਣੇ ਬੈਣੀ ਵੀਰਾਵਾਂ ਕੋਲ ਦੱਸਿੰਦਾ ਜੁਲਾ ਕਿ RAT ਲਿਖਸੋ, ਸਪੇਸ ਦੇਸੋ, ਆਪਣਾ ਸੋਹਣਾ ਨਾਂ, ਆਪਣੇ ਸੋਹਣੇ ਸ਼ਹਿਰ ਦਾ ਨਾਂ, 85 83 ਦੂਤੇ ਪੜ ਛੋੜੇ ਸੋ। ਜੀ ਸਹੀ, ਤੇ ਨਾਲ ਅਗਰ ਤੁਸੀਂ ਕਾਲ ਕਰਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋਵੇ, ਤਾਂ ਵੱਧ ਜਿਹੜਾ ਹੈ ਸਾਡੇ ਸਟੂਡੀਓ ਦਾ ਨੰਬਰ ਨੋਟ ਕਰ ਗਿਣ ਸੋ, 09635114588। ਇਹ ਨੰਬਰ ਤੇ ਕਾਲ ਕਰੇ ਸੋ, ਤੁਹਾਡਾ ਵੀਰਾ ਤੁਹਾਡੀ ਕਾਲ ਗਿਣ ਸੀ, ਤੁਹਾਡੇ ਨਾਲ ਹਾਲ ਅਹਿਵਾਲ ਵੰਡੇ ਸੀ ਤੇ ਮੌਜੂ ਤੇ ਹਵਾਲੇ ਨਾਲ ਗੁਫ਼ਤਗੂ ਕੀਤੀ ਸੀ। ਜੀ ਸਹੀ, ਤੁਸੀਂ ਹੈਰਾਨ ਹੋ ਸੋ ਕਿ ਮੌਜੂ ਦੀ ਗੱਲ ਤਾਂ ਠੀਕ ਗਈ ਹੈ, ਲੇਕਿਨ ਆਦਿਲ ਸਿਆਲ ਵੀਰਾ ਮੌਜੂ ਤਾਂ ਨਹੀਂ ਦੱਸਾ, ਉਨਵਾਨ ਤਾਂ ਨਹੀਂ ਦੱਸਾ ਕਿ ਅੱਜ ਕਿਹੜੇ ਟਾਪਿਕ ਤੇ ਗੱਲ ਕਰਨੀ ਹੈ, ਤਾਂ ਬਿਲਕੁਲ ਸਹੀ, ਤੁਹਾਨੂੰ ਇੰਤਜ਼ਾਰ ਨਾ ਕਰਵੇਂਦੇ, ਅੱਜ ਦੇ ਟਾਪਿਕ ਵੀ ਤੁਹਾਨੂੰ ਦੱਸੇ ਨਹੀਂ ਹੈ।

ਜੀ ਸੁਣੇ ਸਜਣੋ, ਅੱਜ ਦਾ ਮੌਜੂ ਜਿਹੜਾ ਹੈ ਉਹਨਾਂ ਦੀ ਤਰਫ ਵੰਜਣ ਕੋਲ ਪਹਿਲੇ ਇੱਕ ਛੋਟੀ ਜਿਹੀ ਗੱਲ ਮੈਂ ਕਰਨ ਜ਼ਰੂਰੀ ਸਮਝੇ ਸਾਂ ਕਿ ਅਸੀਂ ਜਿਹੜੇ ਵੇਲੇ ਫਜਰ ਨਾਲ ਉੱਠਦੇ ਹਾਂ, ਕੁਝ ਲੋਕਾਂ ਦਾ ਇਹ ਖਿਆਲ ਹੁੰਦਾ ਕਿ ਘਰ ਕੋਲ ਬਾਹਰ ਨਿਕਲੇ ਹਾਂ ਤੇ ਅੱਗੋਂ ਕਾਲੀ ਬਿੱਲੀ ਟੁਰ ਪਈ ਹੈ ਤਾਂ ਇਹ ਜਿਹੜੀ ਹੈ ਬੜੀ ਮਨਹੂਸ ਆਈ, ਲਿਹਾਜ਼ਾ ਅੱਜ ਸਾਰੀ ਦੀਵਾਰ ਵੱਡੀ ਬੁਰੀ ਗੁਜ਼ਰ ਸੀ। ਜਾਂ ਅਗਰ ਅੱਜ ਫਜਰ ਫਜਰ ਨਾਲ ਦਰਵਾਜ਼ਾ ਖਟਕਿਆ ਤੇ ਅਸਾਂ ਬੂਹਾ ਖੋਲਿਆ ਤੇ ਫਕੀਰ ਦਰਵਾਜ਼ੇ ਤੇ ਆ ਗਿਆ ਸੀ, ਆਖਸ ਕਿ ਬਾਬਾ ਦੇ ਅੱਲਾ ਦੇ ਨਾਂ ਤੇ ਕੋਈ ਸ਼ੈ, ਉਹ ਸਖੀਆ ਦੇ ਕੋਈ ਸ਼ੈ, ਯਾ ਵੱਲ ਊਂ ਆਖੇ ਕਿ ਉਹ ਸਖੀਓ ਕੋਈ ਚਾਹ ਦਾ ਪਿਆਲਾ ਪਿਲਾ ਰਹੋ, ਸਵੇਰੇ ਨਾਸ਼ਤਾ ਕਰਾ ਰਹੋ ਤੇ ਫਜਰ ਨਾਲ ਮਲੰਗ ਅਗਰ ਮੱਥੇ ਲੱਗ ਗਿਆ ਤੇ ਕੁਝ ਲੋਕ ਇਹ ਸਮਝਦੇ ਕਿ ਬਸ ਅੱਜ ਦੀ ਦੀਵਾਰ ਦਾ ਤਬੇੜਾ ਗਰਕ ਥੀ ਚੁੱਕਾ, ਅੱਜ ਜਿਹੜਾ ਹੈ ਫਜਰ ਫਜਰ ਨਾਲ ਮਲੰਗ ਹੱਥੇ ਲੱਗ ਗਿਆ, ਅੱਜ ਕਰੋ ਬਾਹਰ ਤੋਂ ਕਿ ਥੀਵਣਾ ਨਹੀਂ ਨਾ, ਅੱਜ ਕੁਛ ਆਵਣੀ ਹੀ ਨਹੀਂ। ਇਹ ਕੁਛ ਸਹੀ ਵਹਿਮ ਆਖਾ ਵਹਿੰਦਾ ਹੈ, ਤਾਂ ਵਹਿਮ ਪ੍ਰਸਤੀ ਆਖਾ ਵਹਿੰਦਾ, ਵਹਿਮ ਆਖਾ ਵਹਿੰਦਾ। ਵਹਿਮ ਦਾ ਸ਼ਿਕਾਰ ਜਿਹੜੇ ਵੇਲੇ ਇਨਸਾਨ ਥੀ ਵਹਿੰਦਾ ਤੇ ਵੱਲ ਇਨਸਾਨ ਦੇ ਨਾਲ ਉਵੇਂ ਥੀਵਣ ਲੱਗ ਪੈਂਦਾ ਜਿਵੇਂ ਇਨਸਾਨ ਵਹਿਮ ਕਰਿਆਂ ਦਾ ਪਿਆਉਂਦਾ, ਗੁਮਾਨ ਕਰਿਆਂ ਦਾ ਪਿਆਉਂਦਾ। ਉਵੇਂ ਹੀ ਸਹੀ ਆਖਾ ਵਹਿੰਦਾ ਹੈ ਕਿ ਇਨਸਾਨ ਜਿਵੇਂ ਗੁਮਾਨ ਰੱਖਿਆ ਉਹਦੇ ਨਾਲ ਉਵੇਂ ਹੀ ਥੀਂਦਾ ਹੈ। ਤਾਂ ਕਿਆ ਅੱਜ ਸਜਣ ਦੇ ਨਾਲ ਜ਼ਰਾ ਗੱਲ ਕਰੇ ਸੂ ਕਿ ਕਿਆ ਤੁਹਾਡਾ ਵੀ ਕਰਾਂ ਕੋਈ ਕਹਿ ਐਸੇ ਬੰਦੇ ਦੇ ਨਾਲ ਵਾਸਤਾ ਆਇਆ ਜਿਹੜਾ ਕਿ ਵਹਿਮ ਕਰਿਆਂ ਦਾ ਹੋਵੇ ਕਿ ਨਹੀਂ ਇਵੇਂ ਕਰੇ ਥੀ ਸੀ ਤਾਂ ਵੱਤ ਇਵੇਂ ਥੀ ਵੈਸੀ, ਤੇ ਕਿਆ ਵਹਿਮ ਵਾਕਈ ਜਿਵੇਂ ਇਨਸਾਨ ਵਹਿਮ ਕਰਿਆਂ ਦਾ ਕਿਆ ਉਹਦੀ ਹਕੀਕਤ ਹੈ ਜਾਂ ਵਹਿਮ ਦੀ ਕੋਈ ਹਕੀਕਤ ਕੋ ਨਹੀਂ। ਵਰਗੇ ਤਾਂ ਸਹੀ ਇਹ ਵੀ ਆਦਨ ਕਿ ਹਕੀਮ ਲੁਕਮਾਨ ਨੇ ਆਖਿਆ ਕਿ ਦੁਨੀਆਂ ਦੇ ਹਰ ਮਰਜ਼ ਦਾ ਇਲਾਜ ਮੁਮਕਿਨ ਹੈ, ਲੇਕਿਨ ਅਗਰ ਕਹਿ ਮਰਜ਼ ਦਾ ਇਲਾਜ ਕੋ ਨਹੀਂ ਤਾਂ ਉਹ ਵੱਲ ਵਹਿਮ ਹੈ।

0: जी सही, आज गाल करे सु के वहम क्या हकीकत है या ए इंदी कोई हकीकत कोनी। नाल सही ए भी गाल करे सु कि क्या इंसान को वहम क्यों थी वेंदा, इंसान क्यों वहमी बन वेंदा है। जरा इन गालियां तो भी डिस्कस करे सु, लेकिन जिवे आसा पीटीसीएल नंबर ऑन कीता ते सजनो एक कॉल आंदी पई देखन दे दिया कि इन टाइम सर नल लाइन ते कौन है। अस्सलाम वालेकुम। अस्सलाम वालेकुम, रेडियो अमन 88.4 टांग तो सही तो अस्सलामु अलैकुम।
1: वालेकुम सलाम अब्दुल सियाल साहब।
0: जी सही, सजाना में नखियां ठरे ना, आवाज डाढ़ी जानी पहचानी है अपना ताल करे।
1: जी रमजान कुलाची गाल करे ना, पी इलाका रण रही तहसील कुलाची तो।
0: बिस्मिल्लाह सही, बिस्मिल्लाह, क्या हाल इन सही, ठीक ठाक ही वे।
1: तेरे शुक्र गुजार है जो लिंक पे प्रोग्राम को चला दी थी।
0: माशाल्लाह माशाल्लाह सही,
1: क्यों जो मैं इन बैर खेत ही नहीं कहता दम चक्कर ते परे।
0: जी जी सही, लिंक तो सही ऐसी शह है ना कि जैन दे थ्रू दुनिया दे कै कोने दे विच सारे जरे सजन कतर ही चरांदे पे हैं, दुबई च सऊदी च ओ भी उठा बैठ के सब कुछ सुन दे पे होने लिंक खेतन
1: कतवा दम चक्कर ते सवेले आप फिर देना घंटा कान।
0: जी जी बिल्कुल बिल्कुल,
1: रिफ्रेश
0: कर गिनने वाला आवाज आ
1: रहा है।
0: बिल्कुल सही, बिल्कुल तुरी गाल बजा है।
1: बाकी आज वहम तो लगे पे ना।
0: जी सही, रमजान कुलाची साहब आज गाल करें पे के असा कुछ लोगों को दे दिए वहम का शिकार थी ने वहन के फजर ले अगर इमें अगु बिल्ली टाप गई है या असा जरा है फजर नाल जरा है अगर मलंग मत्थे लगे वहम किश है सही, वहम का कोई इलाज है या वहम वाकई होंगे।
1: एक तो ये वहम जो रहे ना कोई छिया कहानी में वहम होता है इंसान को।
0: अच्छा,
1: ओ ए अगर ए गालियों ने बारे अगर वो करें जो काली बिली लंग गई है या एक अनिलावा जे रहे मलंग है या भाई जेरी ये थे गया एक आदमी मिल गया फजर नलाज में कुछ मेरी सिर नहीं लगनी। ते ए असल वजह दीन का दूरी है।
0: हाय हाय हाय, सुभान अल्लाह सुभान अल्लाह।
1: अगर दीन दे आदमी नजदीक होए, पांच वक्त नमाज पढ़े, तिलावत करे, ते दीन ते चले, कोई गाल कदा वहम नहीं।
0: वाकई सुभान अल्लाह, सोहनी गाल की थी वैसे।
1: आवाज आनी पई?
0: जी सही बिल्कुल आवाज आनी पई, बिल्कुल सही।
1: ते एक अलावा जरा इने कुछ ए लोका को ए वहम होंदा जो कुछ महीने जेरे महीने शादी नहीं करे ने बालन दे।
0: बिल्कुल,
1: अजो ए महीने दी शादी ठीक नहीं, लेकिन कोई ते फर्क नहीं पोंदा, सिर्फ वहम होंदा
0: है। वहम होंदा है बिल्कुल,
1: एदी में सफर दा महीना, सफर दे महीने शादी नहीं होंदा।
0: बिल्कुल बिल्कुल,
1: ते बहुत सारे में गाले दा वहम होंदा, इंसान कोशिश करे के वहम कन जान को बचावे, जेरी सही इंसान दे नाल थीवनी है ओ थी सी, ठीक है। इलावा जे रहे आज मेरी सिग्नल लग सी, आज आज मेरी ये थी सी, ओ इन वजह कन हिक ते इंसान मेहनत करे, ओ कन इलावा जे रहे अल्लाह ताला ते पक्का यकीन होवे जो अल्लाह ताला मेरे नाल है।
0: बिल्कुल सही,
1: ते ओ शख्स जे रहे कदे भी वहम दा शिकार न थी।
0: सोनी कॉलेज बिल्कुल,
1: ते बाकी तेरा प्रोग्राम बड़ा अच्छा है, ते बस आजकल तेरा प्रोग्राम 8 बजे तक होंदा है ना।
0: जी सही, विचाले दी विच न्यूज ब्रेक होना नूं दे बाद वत्वा को सराय की सॉन्ग सुने सु।
1: अच्छा तो हो से सही?
0: जी इंशाल्लाह, उम्मीद तो है, अगर मैं नवी होया तो सराय की सॉन्ग चल से नींद बाद इंशाल्लाह।
1: अच्छा ठीक है, बाकी नेमतुल्लाह रही साहब थी गया, ते सलीम कटी खेल, हाजी सैफुल्ला, ते बाकी जितने तेरे सोन आले हैं मुलाजिम है सारे को मेरा सलाम थी गया, तेरा प्रोग्राम सुन दे बैठे।
0: माशाल्लाह सही माशाल्लाह, अल्लाह पाक तो आपको जजाए खैर दे, अल्लाह पाक तो आपको खुश ते आबाद रखे। जी सही, रमजान कुलाची साहब वहम दे बारे दे विच सोनी गुफ्तगु करके वहने पे हैं, देखन दे हैं के नाल नाल साहब को मजीद कॉलर्स कौन केरी केरी जा कोल कॉल करे ने, मैसेज करे ने हैं। आज सही जरा खामोशी को त्रोड़ो, देखन दे हैं ना के टांग दे जरे सोने सोने दिहातिन, चदरड़ है सही, असरा गरा पत्थर है, गरा मिठू है, गरा कोड़ू खान है, रणवाल है, शाबाज है, खेड़ी मलूक है, ममरेज है, जमाल है, देखण किता किता आवाज पहुंची पई, जरा अपनी हाजरी तलो देखण पता तो लगे कि क्या वाकई आवाज सारी तोड़ी पहुंचती पई है या सारी जरी सराय की प्रोग्राम फुलां भरी चंगेर दी खुशबू है वो त्वरे तोड़ी पहुंचती पई है या कोई नहीं सुनदा पिया। ते शहर दे विच भी सही ਕੌਣ ਕੌਣ ਸਾ ਕੋਈ ਇੰਟਮ ਸੁਣਦਾ ਪਿਆ ਤੇ ਵਹਿਮ ਦੇ ਬਾਰੇ ਦੇ ਵਿੱਚ ਦੇਖਣ ਕੇ ਆ ਦੇ ਹੀਵੇ ਜੀ ਸਾਈ ਇੱਕ ਛੋਟਾ ਬਾਲ ਹੁੰਦਾ ਉਹ ਕੋ ਜਿਹੜੇ ਵੇਲੇ ਸਾਈਕਲ ਚਲਾਉਣ ਸਿਖਾਇਆ ਵਾਂਗੇ ਜਾਂ ਅਗਰ ਉਹ ਥੋੜਾ ਵੱਡੇ ਉਹ ਮੋਟਰਸਾਈਕਲ ਤੁਸੀਂ ਸਿਖੇਂਦੇ ਪਵੇ ਨਾ ਉਹ ਕੋ ਵਹਿਮ ਜ਼ਰੂਰ ਆਉਂਦਾ ਕਿ ਮੈਂ ਡੱਠਾ ਨਾ ਵਾਂਗਾ ਉਹ ਦੋ ਕਦਮ ਵੈਸੀ ਤੇ ਵੱਧ ਤੋਂ ਸਾਈਕਲ ਕੋ ਰੋਕ ਗਿਣ ਸੀ ਤੇ ਵੱਧ ਪੇਰ ਤਲੇ ਰੱਖ ਛੁੜੇ ਸੀ ਵੱਧ ਦੂ ਚਾਰ ਜਿਹੜਾ ਹੈ ਅਗੂ ਤੇ ਮੈਂ ਵੈਸੀ ਇੱਕ ਦੂ ਪੈਡਲ ਮਰੇ ਸੀ ਤੇ ਵੱਧ ਲੈ ਵੈਂਦਾ ਉਹ ਕੋਈ ਇੱਕ ਵਹਿਮ ਹੁੰਦਾ ਕਿ ਮੈਂ ਡੱਠਾ ਵੈਸਾ ਜਾਂ ਅਗਰ ਉਹ ਥੋੜਾ ਜਿਹਾ ਸਿੱਖ ਗਿਆ ਤੇ ਅਗੂ ਕੋਈ ਸ਼ੈ ਆਉਂਦੀ ਪਈ ਹੈ ਤਾਂ ਤੁਸੀਂ ਦੇਖ ਸੋ ਕਿ ਉਹ ਜਰਾ ਅਜਨ ਟ੍ਰੇਨਿੰਗ ਹਾਸਲ ਕਰਨ ਦਾ ਵਧਾ ਸਾਈਕਲ ਸਿੱਖਦਾ ਵਧਾ ਉਹ ਬਾਲ ਉਹ ਵਹਿੰਦੀ ਜਾ ਤੇ ਖੜ ਵੈਸੀ ਕਿ ਥੱਲੀ ਦਾ ਆਸਰਾ ਗਿਣ ਕੇ ਤੇ ਸਹਿਡ ਤੋਂ ਵਹਿਮ ਹੋ ਸੀ ਕੋਈ ਡਰ ਹੋ ਸੀ ਖੌਫ ਹੋ ਸੀ ਕਿ ਮੈਂ ਕਿਸੇ ਚ ਲੱਗ ਨਾ ਵਾਂ ਲੇਕਿਨ ਜਿਹੜੇ ਵੇਲੇ ਉਹ ਕੋਈ ਇੱਕ ਉਸਤਾਦ ਮਿਲਦਾ ਇੱਕ ਕੋ ਟ੍ਰੇਨ ਕਰਨ ਵਾਲਾ ਵਾਲਿਦ ਸਾਹਿਬ ਦੀ ਸ਼ਕਲ ਵਿੱਚ ਬਿਰਾਦ ਦੀ ਸ਼ਕਲ ਵਿੱਚ ਜਾਂ ਕੋਈ ਦੂਜਾ ਆਦਮੀ ਕੋ ਐਸਾ ਮਿਲਦਾ ਜਿਹੜਾ ਉਹ ਕੋ ਜ਼ਹਿਨੀ ਤੌਰ ਤੇ ਕੋ ਦੱਸਦਾ ਕਿ ਨਹੀਂ ਅਗਰ ਕੋਈ ਆਉਂਦਾ ਪਈ ਅਗੂ ਕੋਲ ਕੋਈ ਮੋਟਰਸਾਈਕਲ ਕੋਈ ਸਾਈਕਲ ਕੋਈ ਵੀ ਸਵਾਰੀ ਆਉਂਦੀ ਪਈ ਤੇ ਤੂੰ ਆਪਣੇ ਟਰੈਕ ਤੇ ਆਪਣੇ ਸਿੱਧੇ ਰਸਤੇ ਤੇ ਬਹਿੰਦਾ ਪਿਆ ਤਾਂ ਤੈ ਕੋ ਵਹਿਮ ਕਰਨ ਦੀ ਡਰਨ ਦੀ ਬਿਲਕੁਲ ਜ਼ਰੂਰਤ ਕੋ ਨਹੀਂ ਤੈ ਕੋ ਉਹ ਕੁਝ ਵੀ ਨਾ ਆਖ ਸੀ ਜਿਹੜੇ ਵੇਲੇ ਤੂੰ ਆਪਣੀ ਲੈਨ ਤੇ ਸਿੱਧਾ ਬਹਿੰਦਾ ਪਿਆ ਤਾਂ ਬਿਲਕੁਲ ਤੂੰ ਆਪਣੀ ਮੰਜ਼ਿਲ ਤੇ ਪਹੁੰਚ ਵੈਸੇ ਤੇ ਜਿਹੜੇ ਵੇਲੇ ਉਹਦੀ ਜ਼ਹਿਨ ਸਾਜ਼ੀ ਕੀਤੀ ਰਹਿੰਦੀ ਉਹ ਕੋ ਸਮਝਾਇਆ ਵੈਂਦਾ ਵਲ ਉਹ ਜਵਾਨ ਹੁੰਦਾ ਤੇ ਸਾਈਕਲ ਵੀ ਚਲਾ ਸਕਦਾ ਤੇ ਮੋਟਰਸਾਈਕਲ ਵੀ ਚਲੇਂਦੇ ਤੇ ਗੱਡੀ ਵੀ ਡਰਾਈਵ ਕਰੇਂਦਾ ਹੈ ਉਹਦੇ ਵਿੱਚ ਉਹ ਵਹਿਮ ਉਹ ਖੌਫ ਉਹ ਡਰ ਖਤਮ ਦੇ ਵੈਂਦਾ ਹੈ ਤੇ ਸਹੀ ਰਮਜ਼ਾਨ ਕੁਲਾਜੀ ਸਾਹਿਬ ਦੀ ਗੱਲ ਦੇ ਨਾਲ ਮੈਂ ਥੋੜਾ ਜਿਹਾ ਐਗਰੀ ਕਰਿਆ ਸਾਂ ਕਿ ਵਹਿਮ ਡਰ ਖੌਫ ਤਕਰੀਬਨ ਹਰ ਬੰਦੇ ਦੇ ਵਿੱਚ ਪਾਇਆ ਵੈਂਦਾ ਹੈ ਡਰ ਕੋਈ ਨਾ ਕੋਈ ਸ਼ਾਇਦ ਵੀ ਇਨਸਾਨ ਕੋਈ ਵੀ ਕੰਮ ਕਰੇਂਦਾ ਪਿਆ ਉਹ ਕੋ ਵਹਿਮ ਜ਼ਰੂਰ ਹੁੰਦਾ ਉਹ ਕੋ ਡਰ ਹੁੰਦਾ ਕਿ ਮੈਂ ਇਹਦੇ ਵਿੱਚ ਨਾਕਾਮ ਨਾ ਥੀ ਵਾਂ ਮਿਸਾਲ ਦੇ ਤੌਰ ਤੇ ਅਗਰ ਕੋਈ ਬੰਦਾ ਕਾਰੋਬਾਰ ਕਰੇਂਦਾ ਪਿਆ ਹੈ ਉਹ ਕੋ ਇਹ ਸ਼ਾਇਦ ਡਰ ਹੁੰਦਾ ਹੈ ਖੌਫ ਹੁੰਦਾ ਕਿ ਕਾਰੋਬਾਰ ਮੈਂ ਕਰੇਂਦਾ ਪਿਆ ਇਹਦੇ ਵਿੱਚ ਮੈਂ ਕੋਈ ਨੁਕਸਾਨ ਨਾ ਥੀ ਵਾਂ ਮੇਰੇ ਕੋਲ ਜ਼ਿਆਦਾ ਲੋਕ ਕਰਜ਼ਾ ਨਾ ਗਿਣ ਵਾਂ ਮੇਰੇ ਕੋਲ ਪੈਸਾ ਕੰਮ ਨਾ ਥੀ ਵਾਂ ਤਾਂ ਇਵੇਂ ਜਿਹੀਆਂ ਖੌਫ ਦੀ ਵਜ੍ਹਾ ਕੋਲ ਨਾ ਇਨਸਾਨ ਜਿਹੜਾ ਹੈ ਗਿਰਾ ਰਹਿੰਦਾ ਲੇਕਿਨ ਜਿਹੜੇ ਵੇਲੇ ਉਹ ਕੋ ਇਹ ਗੱਲ ਦੀ ਯਕੀਨ ਦੀ ਹਾਨੀ ਥੀ ਵੈਂਦੀ ਹੈ ਕਿ ਨਹੀਂ ਮੈਂ ਜਿਸ ਵੀ ਕਰੇਂਦਾ ਪਿਆ ਹਾਂ ਮੈਂ ਇੱਕ ਸਹੀ ਤਰੀਕੇ ਦੇ ਥਰੂ ਕਰੇ ਸਾਂ ਤੇ ਮੈਂ ਕੋਈ ਇਨਸ਼ਾਅੱਲਾ ਜਿਹੜਾ ਹੈ ਇਹਦੇ ਵਿੱਚ ਨੁਕਸਾਨ ਨਹੀਂ ਸੀ ਤਾਂ ਵੱਲ ਉਹ ਇਨਸਾਨ ਹੁੰਦਾ ਹੈ ਕਿ ਇੱਕ ਬਿਜ਼ਨਸਮੈਨ ਬਣ ਵੈਂਦਾ ਹੈ ਅੱਜ ਸਹੀ ਗੱਲ ਥੀਂਦੀ ਪਈ ਹੈ ਵਹਿਮ ਦੁੱਤੇ ਡਰ ਦੁੱਤੇ ਖੌਫ ਦੁੱਤੇ ਕਿ ਇਹ ਕਿਉਂ ਥੀ ਵੈਂਦਾ ਇਨਸਾਨ ਦੇ ਅੰਦਰ ਇਹ ਕਿਉਂ ਪੈਦਾ ਥੀ ਵੈਂਦਾ ਵਹਿਮ ਕਿਉਂ ਆ ਵੈਂਦਾ ਹੈ ਤੇ ਵੱਧ ਇਹ ਵਹਿਮ ਕੋਲੋਂ ਜਾਨ ਅਸਾਂ ਕਿਵੇਂ ਛੁਡਵਾ ਸਕਦੇ ਹਾਂ ਤਾਂ ਅੱਜ ਇਹਦੇ ਉੱਤੇ ਗੁਫ਼ਤਗੂ ਕਰਦੇ ਬੈਠੇ ਇਲਾਕਾ ਰਣਜ਼ਈ ਤੋਂ ਰਮਜ਼ਾਨ ਕੁਲਾਚੀ ਸਾਹਿਬ ਵੀ ਅਸਾਡੇ ਨਾਲ ਜਿਹੜਾ ਹੈ ਆਪਣੀ ਸੋਹਣੀ ਗੁਫ਼ਤਗੂ ਕਰਕੇ ਗਏ ਹਨ ਤੇ ਹੁਣ ਨਾਲ ਨਾਲ ਜਿਹੜੇ ਸੱਜਣਾਂ ਦਾ ਜਿਹੜਾ ਹੈ ਫੀਡਬੈਕ ਵੀ ਅਸਾਂ ਨਾਲ ਨਾਲ ਸ਼ਾਮਿਲ ਕਰੇ ਸੂ ਜਿਹੜਾ 85-83 ਤੇ ਸਾਕੋ ਮੈਸੇਜ ਕਰਨ ਦੇ ਪਏ ਹੀ ਵੇ ਤੇ ਨਾਲ ਨਾਲ ਜਿਹੜਾ ਹੈ ਸਾਈ ਸਰਾਈ ਕੀ ਗੀਤ ਜਿਹੜਾ ਹੈ ਉਹ ਵੀ ਤੁਹਾਨੂੰ ਸੁਣੇ ਸੂ

ਬਹੁ ਬਾਂਧਾ ਹੈ ਮੈਂ ਕੋ ਡੇਰੇ ਵਾਲ ਸਜਣਾ ਜੀ ਸਹੀ ਅਸੈਕੂ ਸਾਰੇ ਸਜਣ ਪਿਆਰੇ ਲੱਗਦੇ ਨੇ ਚਾਹੇ ਉਹ ਟਾਂਗ ਦੇ ਹਨ ਡੇਰੇ ਦੇ ਹਨ ਲਈਏ ਦੇ ਹਨ ਬੱਖਰ ਦੇ ਹਨ ਜਿਤਨੇ ਵੀ ਸਜਣ ਸਰਾਇਕੀ ਹਨ ਪਸ਼ਤੂਨ ਹਨ ਜਿਤਨੇ ਸਾਡੇ ਨਾਲ ਪਿਆਰ ਕਰੇ ਨੇ ਸੈਕੂ ਸਾਰੇ ਸਜਣ ਪਿਆਰੇ ਲੱਗਦੇ ਨੇ ਜੀ ਸਾਈਂ ਤੇ ਤੁਹਾਕੂ ਕਿਹੜੇ ਸੱਜਣ ਪਿਆਰੇ ਲੱਗਦੇ ਹਨ ਤੇ ਸੱਜਣ ਦੇ ਬਾਰੇ ਚ ਤੁਸੀਂ ਕੀ ਖਿਆਲ ਰੱਖਦੇ ਹੋ ਤੁਹਾਕੂ ਖੌਫ ਤਾਂ ਨਹੀਂ ਹੁੰਦਾ ਕਿ ਸੱਜਣ ਕਿਥੇ ਅਸਾਂ ਕੁਛ ਛੋੜ ਨਾ ਵਜਣ ਵਹਿਮ ਤਾਂ ਨਹੀਂ ਹੁੰਦਾ ਅੱਜ ਦੇ ਟਾਪਿਕ ਉੱਤੇ ਗਾਲ ਮੁਹਾੜ ਦਾ ਸਿਲਸਿਲਾ ਜਾਰੀ ਰਹਾ ਸੀ ਲੇਕਿਨ ਵਿਚਾਲੇ ਦੇ ਵਿੱਚ ਨਿਊਜ਼ ਬ੍ਰੇਕ ਹੈ ਛੋਟੀ ਜਿਹੀ ਨਿੱਕੀ ਜਿਹੀ ਨਿਊਜ਼ ਬ੍ਰੇਕ ਹੈ ਤੇ ਮੇਰੇ ਬਹਿਣੀ ਭਰਾਓ ਕਿਥੇ ਨਹੀਂ ਵਜਣਾ ਵਲਾਸ ਰਾਇਕੀ ਪ੍ਰੋਗਰਾਮ ਫੁੱਲਾਂ ਬਰੀ ਚੰਗੇਰ ਤੁਸੀਂ ਸੁਣਨਾ ਨਿਊਜ਼ ਬ੍ਰੇਕ ਦੇ ਬਾਅਦ ਵਜਣਾ ਕਿ ਨਹੀਂ ਨਹੀਂ

ਬਿਸਮਿਲਲਾ ਸਾਈਂ, ਵੈਲਕਮ ਬੈਕ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਵਿੱਚ ਸੱਜਣਾ ਕੋ ਇੱਕ ਦਫਾ ਬਾਅਦ ਖੁਸ਼ਾਮਦੀਦ ਆਖਦੇ ਹਾਂ ਜੀ। ਸਮਾਂ ਤੁਸੀਂ ਸਮਾਤ ਫਰਮਾਉਂਦੇ ਪਏ ਰੇਡੀਓ ਅਮਨ 88.4 ਟਾਂਕ ਦੀ ਲਾਈਵ ਨਸ਼ਰੀਅਤ ਤੇ ਮਨਭਾਵਣਾ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਤੇ ਮੈਂ ਹਾਂ ਤੁਹਾਡਾ ਆਰਜੇ ਮੁਹੰਮਦ ਆਦਿਲ ਸਿਆਲ ਜੀ। ਸੁਣੇ ਸੱਜਣੋ, ਗੱਲ ਥੀਂਦੀ ਪਈ ਹਈ ਵਹਿਮ ਦੁੱਤੇ ਕਿ ਇਨਸਾਨ ਕੋ ਕਈ ਕਿਸਮ ਦੇ ਵਹਿਮ ਲਾਹਕ ਹੁੰਦੇ ਹਨ। ਇਹ ਵਹਿਮ ਦਾ ਖਾਤਮੇ ਦੇ ਵਾਸਤੇ ਇਨਸਾਨ ਕੋ ਚਾਹੀਦਾ ਕਿ ਇਨਸਾਨ ਹਮੇਸ਼ਾ ਆਪਣੇ ਆਪ ਕੋ ਮਸਰੂਫ ਰੱਖੇ, ਮੁਸਬਤ ਸੋਚ ਰੱਖੇ। ਬਾਜ਼ ਦਫ਼ਾ ਮਨਫੀ ਸੋਚ ਰੱਖਣ ਦੀ ਵਜ੍ਹਾ ਕੋਲ ਵੀ ਇਨਸਾਨ ਵਹਿਮ ਦਾ ਸ਼ਿਕਾਰ ਥੀ ਵੈਂਦਾ ਹੈ। ਇਨਸਾਨ ਕੋ ਹਰ ਵੇਲੇ ਇਨਸਾਨ ਜਿਹੜੇ ਵੇਲੇ ਕਹਿੰਦੇ ਵਾਸਤੇ ਮਨਫੀ ਸੋਚ ਰੱਖਦਾ ਕਿ ਮੈਂ ਕੋ ਫਲਾਣਾ ਆਦਮੀ ਨੁਕਸਾਨ ਦੇ ਸੀ, ਫਲਾਣਾ ਆਦਮੀ ਮੇਰੇ ਹੱਕ ਚ ਅੱਛਾ ਨਹੀਂ, ਜਿਹੜੇ ਵੇਲੇ ਅਸੀਂ ਦੂਜੇ ਦੇ ਵਾਸਤੇ ਹਮ ਹਰ ਵੇਲੇ ਮਨਫੀ ਸੋਚ ਰੱਖੇ ਸੂ ਤਾਂ ਵੱਲ ਥੀਂਦਾ ਵੀ ਸਾਡੇ ਨਾਲ ਵੱਧ ਉਵੇਂ ਹੈ ਕਿ ਸਾਡੇ ਨਾਲ ਬੁਰਾ ਥੀਵਣ ਲੱਗ ਪੈਂਦਾ ਹੈ। ਲਿਹਾਜ਼ਾ ਅਸਾਂ ਕੁਝ ਚਾਹੀਦਾ ਕਿ ਹਰ ਵੇਲੇ ਅਸਾਂ ਜਿਹੜਾ ਹੈ ਮੁਸਬਤ ਸੋਚ ਰੱਖੂ, ਦੂਜਿਆਂ ਦੇ ਵਾਸਤੇ ਚੰਗੀ ਸੋਚ ਰੱਖੂ ਤਾਂ ਇਨਸ਼ਾਅੱਲਾ ਸਾਰੇ ਨਾਲ ਉਵੇਂ ਚੰਗਾ ਹੀ ਥੇ ਸੀ। ਇਨਸਾਨ ਆਪ ਚੰਗਾ ਹੋਵੇ ਤੇ ਇਨਸਾਨ ਨਾਲ ਬੁਰਾ ਥੀ ਵੀ ਥੀ ਨਹੀਂ ਸਕਦਾ। ਯਾ ਵੱਲ ਅਗਰ ਇਨਸਾਨ ਚੰਗਾ ਹੈ ਤੇ ਉਹਨਾਂ ਨਾਲ ਬੁਰਾ ਥੀ ਗਿਆ ਹੈ ਤਾਂ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਦਾ ਕੋਲ ਹੈ ਕਿ ਇਹ ਗੱਲ ਦੇ ਉੱਤੇ ਸਟੈਂਪ ਲੱਗ ਗਈ ਹੈ ਕਿ ਜਿਹੜਾ ਤੁਹਾਡਾ ਕੰਮ ਹੈ ਉਹ ਵਾਕਈ ਅਖਲਾਸ ਨਾਲ ਭਰਿਆ ਹੋਇਆ ਤੇ ਉਹ ਰੱਬ ਦੀ ਬਰਗਾਹ ਦੇ ਵਿੱਚ ਕਬੂਲ ਥੀ ਗਿਆ ਹੈ ਕਿ ਤੁਸੀਂ ਅੱਛਾ ਕੀਤਾ ਤੇ ਤੁਹਾਡੇ ਨਾਲ ਬੁਰਾ ਥੀ ਗਿਆ, ਤੁਹਾਡੀ ਨੇਕੀ ਕਬੂਲ ਥੀ ਚੁੱਕੀ ਹੈ। ਤਾਂ ਇਹ ਮੈਂ ਸਮਝੋ ਕਿ ਇੱਕ ਮੋਹਰ ਲੱਗ ਪੈਂਦੀ ਹੈ। ਤਾਂ ਸਹੀ ਵਹਿਮ ਦਾ ਇਲਾਜ ਜਿਹੜਾ ਹੈ ਕੋਨੀ ਤਾਂ ਇਹਦੇ ਵਿੱਚ ਅਸਾਂ ਕੁਝ ਜਿਹੜਾ ਹੈ ਜਮਾਲ ਖਾਨ ਵਜ਼ੀਰਿਸਤਾਨ ਤੋਂ ਮੈਸੇਜ ਕੀਤਾ ਕਿ ਆਦਿਨ ਕਿ ਇੱਕ ਯਾਨੀ ਕਿ ਇਹਨਾਂ ਨੇ ਵਾਕਿਆ ਕਾਫੀ ਲੰਬਾ ਲਿਖਿਆ, ਲੇਕਿਨ ਮੈਂ ਮੁਖਤਸਰ ਅਲਫਾਜ਼ ਦੇ ਵਿੱਚ ਤੁਹਾਨੂੰ ਕੋ ਸੁਣਿਆ ਸਰ। ਜਮਾਲ ਖਾਨ ਵਜ਼ੀਰਿਸਤਾਨ ਮਕੀਨ ਤੋਂ ਸਾਰੇ ਨਾਲ ਜਿਹੜਾ ਹੈ ਸਾਕੋ ਮੈਸੇਜ ਭੇਜਿਆ। ਆਪ ਨੂੰ ਲਿਖਦੇ ਨੇ ਕਿ ਹਕੀਮ ਲੁਕਮਾਨ ਦੀ ਖਿਦਮਤ ਦੇ ਵਿੱਚ ਇੱਕ ਬੰਦੇ ਕੋ ਪੇਸ਼ ਕੀਤਾ ਗਿਆ ਹੈ ਤੇ ਉਹ ਕੋ ਵਹਿਮ ਹੈ ਕਿ ਮੈਂ ਸਿਰ ਤੋਂ ਤੇ ਇੱਕ ਗੜਾ ਚਾਹੀਦਾ ਹਾਂ। ਤਾਂ ਉਹਨਾਂ ਆਖਿਆ ਕਿ ਸਿਰ ਤੇ ਤਾਂ ਘੜਾ ਕੋਈ ਨਹੀਂ, ਲੇਕਿਨ ਇਹ ਇੱਕ ਵਹਿਮ ਹੈ, ਇੱਕ ਬੋਝ ਹੈ ਜਿਹੜਾ ਚਾਹੀਦਾ ਹਰ ਵੇਲੇ ਹੀ ਖਾਤੂ ਤੂੰ ਤੇ ਰੱਖਿੰਦਾ ਹੈ ਜੋ ਘੜਾ ਮੇਰਾ ਡਹਿ ਨਾ ਵਜੇ ਬਾਅਦ ਉਹਦੇ ਕੋਲ ਥੱਕ ਪੈਂਦਾ, ਉਹ ਤੱਲੂ ਤੇ ਕਰਕੇ ਦੂਜਾ ਉੱਤੇ ਰੱਖ ਛੋੜਿੰਦਾ ਹੈ। ਤੇ ਹੁਣ ਇਹ ਬੜਾ ਪਰੇਸ਼ਾਨ ਹੈ ਅਸਾਂ ਘਰ ਵਾਲੇ ਕੋ ਗਿਣਿਆ ਹਕੀਮ ਲੁਕਮਾਨ ਕੋਲ ਕਿ ਇਹਦਾ ਕੋਈ ਹੱਲ ਕੱਢੋ ਇਹਦੀ ਬਿਮਾਰੀ ਦਾ। ਤਾਂ ਉਹਨਾਂ ਆਖਿਆ ਕਿ ਅੱਛਾ ਸਬਰ ਕਰੋ, ਅਸਾਂ ਮਸ਼ਵਰਾ ਕਰੇਨੇ ਹੈ ਉਹ ਦਿੰਦਾ ਇਲਾਜ ਕਰੇ ਸੂ। ਤਾਂ ਸ਼ਾਗਿਰਦ ਕੋ ਉਹਨੇ ਸੱਦਾ, ਹਕੀਮ ਲੁਕਮਾਨ ਨੇ ਸ਼ਾਗਿਰਦ ਕੋ ਆਖਿਆ ਕਿ ਮੈਂ ਇੱਕ ਕੱਲ੍ਹ ਦਾ ਟਾਈਮ ਲੈਣਾ ਕਿ ਕੱਲ੍ਹ 8 ਵਜੇ ਤੂੰ ਆਵੇਂ ਤੇਰਾ ਇਲਾਜ ਕਰੇ ਸੂ। ਤਾਂ ਜਿਵੇਂ 8 ਵਜੇ ਇਹਦੇ ਵਿੱਚ ਜਿਹੜਾ ਹੈ ਇੰਟਰ ਥੀਵਣ ਲੱਗੇ ਘਰ ਦੇ ਵਿੱਚ, ਤਾਂ ਤੈਂ ਜਿਹੜਾ ਹੈ ਜ਼ੋਰ ਦਾ ਇੱਕ ਡੰਡਾ ਜਿਹੜਾ ਹੈ ਇਹਦੇ ਸਿਰ ਉੱਤੇ ਘੁਮਾਉਣਾ ਹੈ ਤੇ ਦੂਜੇ ਸ਼ਗਿਰਦ ਕੋ ਆਖਸ ਕੇ ਤੈਂ ਉੱਤੋਂ ਕੋਲ ਇੱਕ ਮਟਕਾ ਬੁਕਾਉਣਾ। ਤੇ ਜਿਵੇਂ ਦੂਜੀ ਦੀ ਵਾਰ ਫਜਰ ਕੋ 8 ਵਜੇ ਉਹ ਹਾਜ਼ਰ ਥਿਆ ਮਰੀਜ਼ ਆਪਣੇ ਬੰਦਾਂ ਦੇ ਨਾਲ, ਤੇ ਜਿਵੇਂ ਆਇਆ ਤਾਂ ਉਹ ਸ਼ਗਿਰਦ ਨੇ ਉਸਤਾਦ ਦੇ ਹੁਕਮ ਦੇ ਮੁਤਾਬਿਕ ਸਿਰ ਉੱਤੇ ਜ਼ੋਰ ਦਾ ਡੰਡਾ ਘੁਮਾਇਆ ਤੇ ਉੱਤੋਂ ਕੋਲ ਬੈ ਸ਼ਗਿਰਦ ਨੇ ਘੜਾ ਤਲੇ ਬੁਕਾਰੀ ਤਾ। ਤੇ ਜਿਵੇਂ ਉਹਨੇ ਡਿੱਠਾ ਕਿ ਠਾ ਥੀ ਕਿ ਘੜਾ ਤਲੇ ਡਿੱਠਾ ਤੇ ਉਹਦੇ ਕੋਲ ਪਾਣੀ ਫਿੱਟ ਗਿਆ ਤਾਂ ਹਕੀਮ ਲੋਕ

ਮਾਨਾ ਕੇ ਕਿ ਜਰਾ ਤੂੰ ਸੀਰ ਤੇ ਘੜਾ ਚਈ ਵਧਾ ਹਵੇਂ ਉਹ ਬਣਾ ਗਿਆ ਲਿਹਾਜ਼ਾ ਹੁਣ ਤੇਰੇ ਸੀਰ ਤੇ ਕੋਈ ਬੋਝ ਕੋਨੀ ਕੋਈ ਘੜਾ ਕੋਨੀ ਤਾਂ ਉਹ ਬੰਦਾ ਇਹ ਫੀਲ ਕਰਨ ਲੱਗ ਗਿਆ ਕਿ ਬਿਲਕੁਲ ਮੇਰੇ ਸਿਰ ਦੇ ਉੱਤੇ ਹੁਣ ਕੋਈ ਸ਼ੱਕ ਹੋਣੀ ਉਹਦਾ ਇਲਾਜ ਥੀ ਗਿਆ ਤਾਂ ਸਹੀ ਅਸਾਂ ਬਾਜ਼ ਦਫ਼ਾ ਕੋਈ ਸ਼ੱਕ ਹੁੰਦੀ ਨਹੀਂ ਲੇਕਿਨ ਅਸਾਂ ਕੋ ਸਿਰ ਤੇ ਸਵਾਰ ਕਰ ਛੁੜੇ ਹੈ ਇੱਕੋ ਤਵਾਹਮ ਪ੍ਰਸਤੀ ਇੱਕ ਵਹਿਮ ਆ ਕਰ ਲੈਂਦਾ ਹੈ ਇਹ ਵਹਿਮ ਕੋਲੋਂ ਜਿਤਨਾ ਥੀ ਸਕੇ ਸਕੂ ਜਾਨ ਛੁਡਾਉਣੀ ਚਾਹੀਦੀ ਹੈ ਯਾਰ ਦੋਸਤ ਦੇਖਦੇ ਨੇ ਕਿ ਇੱਕ ਬੰਦਾ ਵਹਿਮ ਦਾ ਸ਼ਿਕਾਰ ਹੈ ਉਹ ਕੋ ਮਜ਼ੀਦ ਤੰਗ ਕਰ ਲੈਂਦੇ ਆਖਿਰ ਉਹ ਵਹਿਮੀ ਬਣ ਲੈਂਦਾ ਹੈ ਤਾਂ ਅਸਾਂ ਕਹਿ ਕੋ ਵਹਿਮੀ ਨਹੀਂ ਬਣਾਉਣਾ ਬਲਕਿ ਦੂਜਾ ਕੁਝ ਰਹੇ ਵਹਿਮ ਜਿਹੀ ਬਿਮਾਰੀ ਕੋਲੋਂ ਬਹਿਰ ਕੱਢਣਾ ਹੈ ਇੱਕ ਸਰਾਈ ਕੀ ਗੀਤ ਸੁਣਨੇ ਹੈ ਵੱਲ ਸਹੀ ਤੁਹਾਡੇ ਫੀਡਬੈਕ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰੇ ਸੂ।

ਨੀ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗ੍ਹਾ ਸੋਹਣੀ ਹੈ ਜੀ ਸਾਈਂ ਇਹ ਟਾਈਮ 8:26 ਥੀ ਗਿਆ ਨੇ ਜਿਹੜੇ ਅਸਲੇ ਸਜਣ ਇਹ ਟਾਈਮ ਅਜਣ ਤੱਕ ਜਿਹੜਾ ਹੈ ਕੰਬਲ 'ਚ ਲੁਕੇ ਪੈਣ ਤੇ ਸੁੱਤੇ ਪਏ ਹਨ ਉਹਨਾਂ ਕੋਲੋਂ ਬੇਨਤੀ ਹੈ ਕਿ ਹੁਣ ਉੱਠ ਵਜੋ ਨਹੀਂ ਤਾਂ ਵਤ ਹੁਣ ਅੰਮਾ ਸੈਣ ਜਿਹੜਾ ਹੈ ਆ ਕੇ ਫੁੱਲ ਮੋਤੀਏ ਦਾ ਮਾਰ ਕੇ ਨਾ ਜਗੇ ਸੀ ਬਲਕਿ ਵਤ ਡੰਡਾ ਮਾਰ ਕੇ ਤੂੰ ਅੱਗ ਜਗੇ ਸੀ ਲਿਹਾਜ਼ਾ ਉੱਠੋ ਤੇ ਫਜਰ ਥੀ ਚੁੱਕੀ ਹੈ ਆਪਣੇ ਕੰਮ ਕਾਰੋਬਾਰ ਦੀ ਤਰਫ਼ ਤਵੱਜਾ ਦਿਓ ਆਹ ਸਟਾਰਟ ਕਿਨੋ ਜੀ ਸਹੀ ਗੱਲ ਥੀਂਦੀ ਪਈ ਹਈ ਵਹਿਮ ਦੇ ਬਾਰੇ ਦੇ ਵਿੱਚ ਤਾਂ ਸਾਕੂ ਤੁਹਾਡੇ ਜਿਹੜੇ ਫੀਡਬੈਕ ਹਨ ਅੱਜ ਬੜੇ ਅੱਛੇ ਅੱਛੇ ਮਸੂਲ ਥੀਂਦੇ ਪਏ ਹਨ ਤਾਂ ਡੇਰਾ ਇਸਮਾਇਲ ਖਾਨ ਤੋਂ ਨਾਦੀਆ ਬਲੋਚ ਸਾਡੇ ਪ੍ਰੋਗਰਾਮ ਕੋ ਪਸੰਦ ਕੀਤਾ ਅਧੀਏ ਕਿ ਵਹਿਮ ਜਿਹੜਾ ਹੈ ਇੱਕ ਐਸੀ ਬਿਮਾਰੀ ਹੈ ਜੈਕੋ ਅਸਾਂ ਆਪਣੇ ਸਿਰ ਤੇ ਆਪੇ ਜਿਹੜਾ ਹੈ ਚੜੇ ਨੇ ਹੈ ਅਗਰ ਅਸਾਂ ਵਹਿਮ ਦੀ ਤਰਫ਼ ਨਾ ਵਜੂ ਹਕੀਕਤ ਦੀ ਤਰਫ਼ ਵਜੂ ਜਿਹੜੇ ਵੇਲੇ ਅਸਾਂ ਮਨਫੀ ਸ਼ੈ ਕੋ ਅਸਾਂ ਹਕੀਕਤ ਸਮਝਣ ਲੱਗ ਪੈਂਦੇ ਹਾਂ ਤੇ ਹਕੀਕਤ ਕੋ ਅਸਾਂ ਜਿਹੜਾ ਹੈ ਪਿੱਛੋਂ ਸਾੜ ਛੁੜਨੇ ਹਾਂ ਤਾਂ ਵੱਲ ਸਾਡੇ ਸਿਰ ਦੇ ਉੱਤੇ ਇਹ ਵਹਿਮ ਚੜ ਪੈਂਦਾ ਹੈ ਵਹਿਮ ਦੀ ਕੋਈ ਹਕੀਕਤ ਕੋ ਨਹੀਂ ਵਹਿਮ ਸਿਰਫ਼ ਵਹਿਮ ਹੈ ਤੇ ਸਾਡੇ ਜਿਹੜੇ ਨਾਦੀਆ ਬਲੋਚ ਸਾਹਿਬ ਆਦੀ ਕਿ ਅਸਹਿਰੀ ਜਿਹੜੇ ਔਰਤਾਂ ਹਨ ਉਹ ਵਹਿਮ ਦਾ ਜ਼ਿਆਦਾ ਸ਼ਿਕਾਰ ਥੀ ਵੰਦਨ ਲਿਹਾਜ਼ਾ ਇਹ ਵਹਿਮ ਕੋਈ ਸ਼ੱਕ ਨਹੀਂ ਇਹਨੂੰ ਖਤਮ ਕਰੋ ਆਪਣੀ ਲਾਈਫ ਇੰਜੋਏ ਕਰੋ ਤਾਂ ਅਸਾਂ ਕਾਮਯਾਬ ਦਿਸੂ ਬਹੁਤ ਮਿਹਰਬਾਨੀ ਸਾਈਂ ਮੇਰੀ ਭੈਣ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਥਿਉਣ ਵਾਸਤੇ ਆਪਣੀ ਕੀਮਤੀ ਗਾਲੀਆਂ ਕਰਨ ਦੇ ਵਾਸਤੇ ਨਾਲ ਹੀ ਸਾਈਂ ਜਿਹੜਾ ਹੈ ਮੁਹੱਲਾ ਸ਼ੇਖਾਂ ਵਾਲੇ ਜ਼ਿਲ੍ਹਾ ਟਾਂਗ ਤੋਂ ਅਸਾਂ ਕੋ ਜਿਹੜਾ ਹੈ ਤੈਮੂਰ ਸ਼ਾਹ ਨਾਲ ਜਿਹੜਾ ਹੈ ਅਹਿਮਦ ਨਵਾਜ਼ ਸ਼ੋਰੀ ਸਾਹਿਬ ਵੀ ਅਸਰੇ ਪ੍ਰੋਗਰਾਮ ਕੋ ਸੁਣਦੇ ਪਏ ਹਨ ਆਦਿਨ ਕੇ ਆਦਿਲ ਸਿਆਲ ਬਿਰਾ ਇਨਸ਼ਾਅੱਲਾ ਵਹਿਮ ਦਾ ਖਾਤਮਾ ਥੀ ਚੁੱਕਾ ਹੈ ਅੱਜ ਕੋਲ ਬਾਅਦ ਕੋਈ ਕੰਮ ਅਸਾਂ ਵਹਿਮ ਨਾਲ ਨਹੀਂ ਕਰਨਾ ਹਕੀਕਤ ਜਿਹੜੀ ਹੈ ਉਹ ਹਕੀਕਤ ਹੁੰਦੀ ਹੈ ਲਿਹਾਜ਼ਾ ਅਸਾਂ ਹਕੀਕਤ ਕੋ ਹੀ ਪਸੰਦ ਕਰਨਾ ਹੈ ਤਾਂ ਜਿਹੜਾ ਹੈ ਬਿਲਕੁਲ ਸੋਹਣੀਆਂ ਗੱਲੀਆਂ ਕੀਤੇ ਹਨ ਸੋਹਣਾ ਸੋਹਣਾ ਫੀਡਬੈਕ ਦੁਆਰਾ ਜਿਹੜਾ ਹੈ ਅਸਾਂ ਕੋ ਮਸੂਲ ਥਿਆ ਹੈ ਸਜਣੋ ਬਿਲਕੁਲ ਅੱਜ ਅਸਾਂ ਇਹ ਗੱਲ ਦਾ ਤਹਾਈਆ ਕਰਨਾ ਇਰਾਦਾ ਕਰਨਾ ਕਿ ਅਸਾਂ ਜਿਹੜਾ ਵਹਿਮ ਕੋ ਆਪਣੀ ਲਾਈਫ ਦੇ ਵਿੱਚ ਗਿਣਿਆ ਹੈ ਜ਼ਿੰਦਗੀ ਦੇ ਵਿੱਚ ਗਿਣਿਆ ਹੈ ਤਾਂ ਇਹਦਾ ਜਿਹੜਾ ਹੈ ਅਸਾਂ ਖਾਤਮਾ ਕਰਨਾ ਹੈ ਉਲਮਾ ਦੇ ਨਾਲ ਜੁੜੋ ਆਪਣੇ ਇਰਦ ਗਿਰਦ ਸ਼ਊਰ ਵਾਲੇ ਲੋਕਾਂ ਦੇ ਨਾਲ ਬਹੁ ਦੇਖੋ ਕਿ ਇਹ ਗੱਲ ਕਿਆ ਵਹਿਮ ਹੈ ਜਾਂ ਇਹ ਕੋਈ ਹਕੀਕਤ ਹੈ ਅੱਜ ਦਾ ਦੌਰ ਜਿਹੜਾ ਹੈ ਬਹੁ ਅਗੂ ਤੇ ਗਿਆ ਹੈ ਚਾ ਪੁਰਾਣੇ ਗਾਲੀਆਂ ਕੋਲੋਂ ਜ਼ਰਾ ਬਾਹਰ ਨਿਕਲ ਕੇ ਆਓ ਤਾਂ ਕਿ ਇਹ ਵਹਿਮ ਦਾ ਖਾਤਮਾ ਥੀਵੇ ਉਮੀਦ ਕਰੇ ਨਾ ਹਮੇਸ਼ਾ ਦੀ ਵਾਂਗ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਇਆ ਸੀ ਅਗਰ ਤੁਹਾਡੇ ਬਿਰਾ ਆਦਿਲ ਸਿਆਲ ਕੋਲ ਕੋਈ ਐਸੀ ਗੱਲ ਥਈ ਹੈ ਜਿਹੜੀ ਤੁਹਾਨੂੰ ਨਾਗਵਾਰ ਗੁਜ਼ਰੀ ਹੈ ਤਾਂ ਮਾਜ਼ਰਤ ਖਵਾਂ ਹਾਂ ਅਗਲੀ ਇਤਵਾਰ ਤੋਂ ਨਹੀਂ ਇਜਾਜ਼ਤ ਦਿਓ ਆਪਣਾ ਖਿਆਲ ਰੱਖੋ ਆਪਣੇ ਇਰਦ ਗਿਰਦ ਰਹਿਣ ਵਾਲਿਆਂ ਦਾ ਖਿਆਲ ਰੱਖੋ ਲੱਸੀਆਂ ਪੀਓ ਮੱਖਣ ਖਾਓ ਹਰ ਸ਼ੈ ਖਾਓ ਲੇਕਿਨ ਇੱਕ ਆਪਣਾ ਦਿਲ ਨਾ ਖਾਓ ਅੱਲਾ ਹਾਫਿਜ਼।

ਸਾਹੇ ਸਾਹੇ ਬਿਲਕੁਲ ਮੈਸੇਜਸ ਬਾਹਰ ਮਿਲਾਵਾਂ ਕੱਲ ਕੇ ਤੁਸੀਂ ਮੈਸੇਜ ਰੋਂਦੇ ਮੈਸੇਜ ਤੋਂ ਕਵਲ ਹੈ 85-83 ਤਾਂ ਆਰ ਏ ਕੇ ਤੁਸੀਂ ਨੋ ਮਿਲਾ ਕੇ ਨੋ ਹੋ ਤੁਸੀਂ ਮੈਸੇਜ ਮੈਸੇਜ ਕੇ ਸਭ ਅਲਗੋੜੇ ਜੀ 85-83 ਤਾਂ ਔਰ ਰਕੀਬ ਖਟਕ ਥਾ ਜੀ ਪ੍ਰੋਗਰਾਮ ਕੇ ਵੈਲਕਮ ਜੀ ਸਿਫਾਤ ਕਾ ਇਸਮੇਟ ਇੱਕ ਦਗਾ ਪ੍ਰੋਗਰਾਮ ਯਾਨੀ ਦਾ ਖੁਲਾ ਰਾਸ ਕੇ ਡੇਟ ਵੈਲਕਮ ਕਲੈ ਸਣੀ ਮਾਸ਼ੀ ਰਕੀਬ ਬਹੁਤ ਸ਼ਈਏ

سو خوشو اور ادن کو پروگرام کی سو بالکل اگر خبر شامل ہوا زکا سیدا خبر سیدی کنا دوسرے مو مل کرتی ہے پخا سا زکیم ہو پروگرام تے روزان دا خبر مو پروگرام کے ہم ہم موجود ہی یعنی کم خبر ہے اگر خبر جی چ اگر خبر دی وجہ دی مسے جی کی زندگی دی کنا خلاص کی سرکشل اس تے چا تو ہم فائدہ نہ ورس تے پروگرام کے بہت شامل ہوا یو سو شارٹ ہونے خبر ہے او اغینا الواجی تو سے کال طرف درسم دغه ټیم ډیر شارټ وی دغه پروگرام کې مجه تو سے دغه سات ملګرتیا ټیک تر 12 بجې پوری وی جی اچھا هغه خبرې چې بالکل اغا دی انسانای زندګی دی پر یعنی موږ حکیم انسانونو زندګی دی کنه نو اغه دی پر ډیر خراب مدی جی واقعي کې خبرې دی جی چې انسان خپل زندګی کې رول خپل ځون کې رول نو د زندګی چې دا ډیر شوشتا شي ډیر بخیستا شي ډیر بشیستا شي جی یو خدا دا چی زندگی که ہمیشہ ہمیشہ رشتیا وی الپزار دی ہن سیکنڈ دین دا دے گنا چی دے نورو انسانونو دے حقوق ڈھیر خیال سو تل پیچار دی یعنی چا حق نہ دی خڑل پیچار واگے نہ علاوہ جی والدین چی کین دی دے دو ہمیشہ ہمیشہ عزت کول پیچار دی جی خدمت کول پیچار دی زکا جی والدین کی مرستا دا گنا اے دے پدی دنیا نے مال بدل نشتا جی ڈھیرے خوزار استا دا نو ہمیشہ ہمیشہ دے خپل والدینو عزت کول پیچار دی خدمت کول پیچار دی او چکی مو حال کو تجی دغه خدمت او دغه عزت دے خپل والدین سره مطلب کوي د تو مقام علاوه کنا نو دا بالکل دی دوی ډیره خوش قسمتی دا جی دا ډیر خوش قسمت خلک دی او چې چاته دا مقام نه ملاو کنا یعنی دوی خپل والدینو حسد داسې وجوهات ته وځي خدمت نہ کوي یا مقام نه ته ملوي جی زدا یقین سر میں سیدھا خلق ڈھیر بد قسمت ہے دی جی دینا زون وسط ہے پل والدین کا سوکھا بالکل اگر بچی یا والدین پل تر منز دوی جنگ جگاڑے بھی خفگان بھی نن نن ختم کہ سا نن نن ختم کہے دیر دی نقصان خبر ہے دا پل والدین ڈھیر خدمت کرے اور جی چار پل والدین خدمت کرے آپ دی دنیا کامیاب اور انشاءاللہ باقی دنیا کامیاب دولت نہ زیوت اہمیت ورکول پیچار دے یعنی صحت تا دی دولت نہ زیوت اہمیت ورکول پیچار دے اور بعض ٹائم کا مجھے وقت سو یو انسان چاہ دولت تزیوت اہمیت ورکی نہ کہ صحت تے ورکوی یعنی دای دای دولت گٹھنے دے پر آئے پل صحت خراب کی اور چکل دے صحت خراب شو آل کا دیرے پیسے ہی دے سر آئے جیر دولت دیرے بنگلے بھی کنا جیر گاٹی موٹری بھی اس کار ندی دا ٹول فضول آئی دے چے صحت تے نوی جی نو یائی کنا چے صحت تے ہمیشہ ترجیح ورکوائے پو دولت مندی جی یعنی صحت اہمیت دیر زیوت تا دے دولت نا اور ہمیشہ پو زندگی کے متوازن اگر خوراکونه خوړل پیچار دی چاغه صحت ته فائدہ ورکې نقصان نه ورکې او دی وخت ډیر ډیر قدر کول پیچار دی وخت ډیر قیمتي دی او چې یو ځل دا وخت سړی دی لوس نه اوځي کنه بیا واپس نه راسیږي نو وخت چې دا ډیر ډیر قدر کول پیچار دی او بل خبر دادا چې چیتوں سے غصے کے کل ہاں فیصلے ماں کا وائے تو غصے کے فیصلے سے دے آغا ہمیشہ غلط کی دلشی اور جی مشکل وقت پر انسان میں نروشی باغی کی صبر قبل پیچار دی نہ کہ چدائے کمزور سی نہ کہ چدائے بالکل ٹوٹ پوٹ شکار سی بلکہ صبر قبل پیچار دی زکا چدا دے دے نیم گھڑی زندگی ہی وائی ساد جی جگہ مصیبتوں ہے تکلیفوں ہے بیماریاں دے دے زندگی ساد ہے پہلے دن تکلیف رو صبر کول پچھار دے اور دن علاوہ شاہ اخلاق چی دے رخ پل اول پچھار دے یعنی چاہ سر گفتگو کوے پھر پا اخلاق کو پدائے ریک جی دخ اخلاق چی دی گنا دادی تو شخصیت چی دا غا رہنمائی کوی اور دی تو شخصیت سرا سرا دی تو دی خاندان چی دا غا رہنمائی کوی کچھے تا چاہ سر شاہ اخلاق کو سر پیش روغ لے خوجے خوجے سے خبر دے سر وکڑے آپ یہی کہنا سی ڈھیر سے انسان دا اور کچھ تھا بالکل یہ تو فیملی آگا پیش جنی کہنا یہ کچھ ڈھیر اچھا فیملی دا او فضول بحث
ala hana di kawal pecha kato se poish hai chiyo insaan aga to sara behas kavi khamushi ikhtiyar kai ki nara kisi wak hai no dekhi dhera fayda da fazul behas ma kawa hai aur dina ilawa ji hasad na di kawal pecha da na di wial pecha chiyo raz bai ta kana wale da motor da ywe sara wale chi ਦਾ ਸਿਫਾਤੇ ਪ੍ਰੋਗਰਾਮ ਕਿਸੇ ਵੇਲੇ ਨਾ ਕਹੋ ਦਾ ਮੈਂ ਸੀ ਉਹ ਮਿਸਾਲ ਦੇ ਰਗਾ ਯਾਨੀ ਹਸਦ ਕਵਲ ਨਾ ਦੀ ਵੇਚਾ ਚਾਹਤਾ ਜੇ ਹਾਂ ਅੱਲਾਹ ਪਾਕੀ ਮੈਂ ਇਨਸਾਨ ਤਾਂ ਐਸਾ ਸਵੇਰ ਕੜੀ ਗਾ ਨਾ ਨੋ ਆਗਾ ਦੇ ਅੱਲਾਹ ਫੈਸਲੇ ਦੀ ਨੋ ਆਗਾ ਦੇ ਅਗੇ ਮੁਸਤਹਿਕ ਕੀ ਗਣ ਲੈ ਦਾ ਅੱਲਾਹ ਪਾਕ ਵੇਰ ਕੜੀ ਦੀ ਤੋ ਤਬ ਹਾਂ ਦੇਰ ਕੀ ਬਿਲਕੁਲ ਛੇ ਤੋ ਨਸੀਬ ਕੀ ਕਿਮੀ ਆਬ ਦੇਰ ਕੀ ਹਸਦ ਨਾ ਦੀ ਕਵਲ ਵੇਚਾ ਆਦਾ ਦੇ ਇਨਸਾਨ ਜ਼ਿੰਦਗੀ ਬਰਬੋਦ ਵੀ ਹਦੇ ਸਰਾ ਸਰਾ ਬਦਗੁਮਾਨੀ ਸਤਵਿਆਈ ਸ਼ਕੂਨ ਸਤਵਿਆਈ ਗਨਾ ਚਾਮਨ ਸ਼ੱਕ ਕਵਲ ਦਾਖਾ ਠੀਕ ਨੇ ਦੇ ਦਾਖਾ ਇਨਸਾਨ ਰਿਸ਼ਤੇ ਇਨਸਾਨ ਜ਼ਿੰਦਗੀ ਡਿਸਟਰਬ ਕਵੀ ਸੇ ਹਉ ਘਟਾ ਖਬਰਾ ਠੋਲੋ ਨਾ ਘਟਾ ਖਬਰਾ ਜੀ ਢੀਰਾ ਘਟਾ ਖਬਰਾ ਕੀਮਤੀ ਖਬਰਾ ਚ ਹਮੇਸ਼ਾ ਹਮੇਸ਼ਾ ਜੀ ਅੱਲਾ ਪਾਕ ਮੰਦੇ ਭਰੋਸਾ ਕਵਲ ਪੇ ਚਾਰ ਦੇ ਕਿਮ ਖਲਕ ਛੇ ਬਿਲਕੁਲ ਅੱਲਾ ਪਾਕ ਮੰਦੇ ਭਰੋਸਾ ਔ ਯਕੀਨ ਸੋ ਦੇ ਕਨਾ ਆਗਾ ਖਲਕ ਚੀ ਦੀ ਆਗਾ ਹਮੇਸ਼ਾ ਕਾਮਯਾਬ ਅਵੀ ਛੇ ਸੁਖਾ ਜੋ ਔਰ ਇਦਨ ਖੁਦਾਵੇ ਪ੍ਰੋਗਰਾਮ ਕੇ ਸੋ ਡੇਰੇ ਖੋਜੇ ਖੋਜੇ ਖਬਰੇ ਜੀ ਅਗਾ ਖਬਰੇ ਚਿਕਾ ਕਲ ਹਮ ਉਜਾ ਖਪਲ ਇਕੜਲੇ ਉਹ ਜ਼ਿੰਦਗੀ ਕੇ ਮੌਜ ਜੀ ਰੋਸਤੇ ਜ਼ਿੰਦਗੀ ਸਾਮ ਜੁੜਾ ਕੜਾ ਨਮਸ ਜ਼ਿੰਦਗੀ ਸਿੱਧੇ ਆਬ ਇਨਸ਼ਾਅੱਲਾ ਡੇਰੇ ਡੇਰੇ ਕਾਮਯਾਬ ਸੀ ਜੀ ਵੈਸੇ ਰਕੀ ਭਟਕ ਕੇ ਮਲਕ ਸਿੰਘ ਜੀ ਜੇਲ ਚੋਕ ਨਾ ਖਰਕ ਨਾ ਹੋਈ ਛੇ ਤਮਾਮ ਨਈ ਲਿਸਨਰ ਔਰ ਪੁਰਾਨੇ ਲਿਸਨਰ ਕੋ ਜੀ ਆਪਣੀ ਪਿਆਰੇ ਰੇਡੀਓ ਮੇ ਸ਼ੋਅ ਮੇ ਵੈਲਕਮ ਕਹਤੇ ਹੈ ਔਰ ਰਕੀ ਬਹੁਤ ਜਨਾਬ ਬਿਲਕੁਲ ਮਿਸਰਾ ਦੇ ਰੇਡੀਓ ਮਨ ਠਾਂਗ ਚੀ ਅਗਾ ਹਾਂ ਔਰ ਇਦਨ ਕੀ ਸ਼ਾਮਿਲ ਦੀ ਅਗਾ ਲਿਸਨਰ ਸ਼ਾਮਿਲ ਦੀ ਰਕੀ ਬਾਗਾ ਹਮਾਈ ਰਵਾਸਾ ਬਿਲਕੁਲ ਅਗੋ ਤੇ ਸਪੈਸ਼ਲ ਸਪੈਸ਼ਲ ਯੋ ਜ਼ਲੀ ਬਿਆ ਹਾਂ ਬਿਲਕੁਲ ਜੀ ਕਨਾ ਸੈਪਰੇਟ ਵੈਲਕਮ ਹੋ ਕਾ ਸਾਮ ਕਿ ਬਈ ਜਹਾਨ ਮੰਨਣਾ ਭਾਈ ਕਨਾ ਸੀ ਰਾਜ ਭਾਈ ਮੈਂ ਹੀਰਾ ਕਰਕ ਸੇ ਭਾਈ ਇਹ ਲਾਈਨ ਆਪ ਕੇ ਲਈ ਵਹੀ ਚੀ ਦਗਰਾ ਪਸਲ ਲਠੀਨ ਬਲੇਗੀ ਯਾ ਦਗਰਾ ਪਸਲ ਲਠੀਨ ਬਲੇਗੀ ਔ ਦਾ ਸੇ ਮਲੂਮੇਗੀ ਚੀ ਜਾਨਾਨ ਖਲੇ ਅੱਛਾ ਜੀ ਜਾਨਾਨ ਕਲੇ ਪ੍ਰੇ ਖੁਦੀਨਾ ਵਾਚੀ ਵਾੜੇ ਰਸ਼ਾਟਾ ਬਾਮ ਖੀਰਾ ਯੂ ਜਹਾਨ ਮੰਨਣਾ ਦੇਖਾ ਰੱਖਣਾ ਜੀ ਵਾਈ ਭਾਈ ਅੱਛਾ ਨਈਮ ਉੱਲਾ ਹਮਰ ਜ਼ਈ ਭਾਈ ਸ਼ੋਭ ਕਲਾਈ ਵੀ ਸਹੀ ਦਾ ਬਸ ਨਾ ਬਹੁਤ ਆਪ ਤਵੇ ਅਸਾ ਠੀਕ ਠਾਕ ਓਕੇ ਜੀ ਖੀਰਾ ਯੂ ਜਹਾਨ ਮੰਨਣਾ ਰਾਕੀਬ ਖਟਾ ਖਬਰਾਂ ਮਲਕ ਸਿੰਘ ਜੀ ਜੇਲ ਚੌਕ ਨਾ ਜੀ ਵਾਈ ਚੇਕ ਰੱਖਣਾ ਵੈਲਕਮ ਟੂ ਦ ਸ਼ੋ ਰਾਜ ਬਾਈ ਉਮੀਦ ਕਰਦਾ ਹੂੰ ਕਿ ਆਪ ਖੈਰ ਖਰੀਅਤ ਸੇ ਹੋਂਗੇ ਔਰ ਖੁਸ਼ ਹੋਂਗੇ ਰੇਡੀਓ ਅਮਨ ਕੇ ਤਮਾਮ ਆਰਜੀ ਕੋ ਮੈਂ ਦਿਲ ਕੀ ਗਹਿਰਾਈਓ ਸੇ ਦੁਆ ਸਲਾਮ ਕਹਿਣਾ ਚਾਹਤਾ ਹੂੰ ਸਪੈਸ਼ਲ ਰੇਡੀਓ ਸਟੇਸ਼ਨ ਮੈਨੇਜਰ ਤਾਰਿਕ ਅਜ਼ੀਜ਼ ਭਾਈ ਕੋ ਚਾਕਲੇਟ ਵਾਲਾ ਸਲਾਮ ਜੀ ਥੈਂਕ ਯੂ ਸੋ ਮਚ ਰਕੀਬੋ ਤੋ ਤਦਾਪਾ ਦੇ ਨਸਤਾ ਗਨਾ ਚੀਦੀ ਠੇਮ ਬਿਲਕੁਲ ਜੀ ਮਿਸ਼ਾ ਰੇਡੀਓ ਅਮਨ ਥੈਂਕ ਚਾਹ ਮੈਨੇਜਰ ਸੇ ਹਮ ਪ੍ਰੋਗਰਾਮ ਹੋ ਰੂਵੀ ਅਗਾ ਅਰਜੀ ਗੁਣ ਖਾਂ ਬਿਲਕੁਲ ਮੁਝੇ ਰੋਣਾ ਹੈ ਬਾਜੀ ਮਿਸਟੀ ਮੇ ਸਾਥ ਯਹਾਂ ਬਾਂ ਬਿਲਕੁਲ ਪ੍ਰੋਗਰਾਮ ਹੋ ਰਹੇ ਹੋ ਤੋ ਸ਼ਾਇਦ ਪਤਾ ਨਹੀਂ ਸਕਿਆ ਨਾ ਸੇ ਦਗਾ ਬੋਸ ਟਾਂਗ ਕੇ ਖਾਂ ਬਿਲਕੁਲ ਔਰ ਇਹ ਦਲਾ ਸੀ ਰਕੀ ਬੋ ਠਾਂਗ ਵਾਲਾ ਸੀ ਰੀ ਅਗਾ ਮਾਏ ਰਵਾਸਾ ਯੋ ਜਹਾਨ ਮਨਨਾ ਰਕੀ ਬੋ ਸੀ ਦਾਗਿਆ ਨਾ ਦਾਦੀ ਮੀ ਸਾਹਿਬ ਰੋੜ ਦਾ ਔਰ ਦਾਦੀ ਜੀ ਕਲੇ ਕਲੇ ਮਿਸਟਰ ਜੀ ਪ੍ਰੋਗਰਾਮ ਹੁੰਦੇ ਹਰ ਉਸੀ ਔਰ ਡੇਰੀਓ ਖੁਸ਼ ਇਨਸਾਨ ਦਾ ਫਿਰ ਖਿਦਮਤਗਾਰ ਇਨਸਾਨ ਦਾ ਫਿਰ ਇਨਸਾਨ ਦੋਸਤ ਇਨਸਾਨ ਦਾ ਜੀ ਰਕੀ ਬੋ ਯੋ ਜਹਾਨ ਮਨਨਾ ਅੱਛਾ ਵਾਈ ਕਹਿਣਾ ਭਾਈ ਬੈਕਗਰਾਊਂਡ ਕੇ ਰੋਸਰਾ ਹੋਰ ਵੈ ਜੀ ਸੁਕਾਲ ਤਰਫ ਦੇ ਸਿਫਰ 927 0927-291-92-92

ਕੋ ਡੈਡੀਕੇਟ ਕਰੀ ਰਹੀ ਕੰਪਨੀ ਰਾਸ਼ੀ ਦ ਨੋ ਟੈਨਸ਼ਨ ਕੰਪਨੀ ਵੰਦੀ ਨੇ ਦੀ ਕਟੂਲ ਅਰਜਗਾਨ ਰਜਮਸ਼ੀ ਨਾਸਮਾਨ ਵੰਦੀ ਨੇ ਦੀ ਦ ਟੂਲੂ ਕਪਨੋ ਵਲ ਰਾਇਸ ਸਵਸ਼ੁਨਾ ਮੈਨੂੰ ਟੈਨਸ਼ਨ ਰਾਇਸ ਵਿਸ਼ਵਾਸ ਹੁੰਦੇ ਨੇ ਦੀ ਟਟੂਲ ਖੁਲੀ ਰਾਜਮਸ਼ੀ ਨਾਸਮਾਨ ਵੰਦੀ ਨੇ ਦੀ ਤਾਂ ਖੁਦ ਦਿਲਾਨ ਬਿਚੜੀ ਡੇਰੇ ਮਨ ਨੇ ਸੀ ਪੂਰੇ ਖੁਸ਼ਹਾਲ ਸੀ ਗੁਲੂ ਸਾਸ ਡਬਰ ਸੀ ਦਿਮਸ਼ ਆਵਾਜ਼ ਵਰ ਵੀ ਸੀ ਡੇਰੇ ਮਨ ਨਾ ਗੁਲੂ ਸਾਸ ਖੁਸ਼ਹਾਲ ਸੀ ਅਸਲਾਮ ਅਲੈਕੁਮ ਨਜ਼ਵਾਨ ਮੈਂ ਅਮਸਿਦ ਰਹਿਮਾਨ ਬਿਚੜੀ ਪ੍ਰੋਗਰਾਮ ਦੇ ਨਾ ਇਸ ਸੇ ਟਪਤਾ ਤਰਕੀ ਮੈਂ ਜ਼ਿਕਰ ਦਾਸੀ ਸਰੀ ਦੀ ਤਦੇ ਲੰਜੂ ਟਕਾ ਯਹਰੀ ਮਿਚੜਾ ਵੀ ਨਾ ਸ਼ੇ ਬਰਕੀ ਤੇ ਸਲਾਮ ਵਾਲੇਕੁਮ ਸਲਾਮ ਅਸਲਾਮ ਅਲੈਕੁਮ ਜ਼ਮਾਨ ਅਜ਼ਵਲੀ ਬੇਜਾਨਾ ਸਿੰਘ ਵਰਜ਼ ਦੀ ਸ਼ਾਵਾ ਚੂੜੀ ਨਾ ਮਜ਼ਾਕ ਉਹ ਟੈਨਸ਼ਨ ਨਾ ਹਰ ਬਸ ਫਰੀ ਦਾਗਸ਼ ਦਰਦ ਪਾਰਾ ਡੇਰਾ ਜ਼ਬਰਦਸਤ ਦੋ ਮੁ ਪਖਪਲਾ ਚਿਕੜ ਦੋ ਸੇ ਖੁਰੇ ਹਾਂ ਡੇਰਾ ਮਨਨ ਸਿੰਘ ਚੀ ਦਾਗਸ਼ ਦੀ ਬਰਦ ਪਾਰਾ ਦਾਗਸ਼ ਦਰਦ ਪਾਰਾ ਤੂੰ ਚਿਕੜੀ ਦੋ ਚੀ ਲਗਵਲੀ ਦੀ ਦੋ ਡੇਰਾ ਜੀ ਤੋ ਮਨਨ ਖੁਸ਼ਾਲ ਸੀ ਕੇ ਦਰਮਨ ਸੀ ਸੋ ਬਿਲਕੁਲ ਜੀ ਅਰਜ਼ੁਨ ਕੋ ਤਸਹ ਲਗਵਲਾ ਸੀ ਦਰਦ ਪਾਰਾ ਹਾ ਦਾਗਸ਼ ਦਰਦ ਪਾਰਾ ਸੀ ਨੋ ਟੈਨਸ਼ਨ ਹਰ ਬਲਸ ਫਰੀ ਇਸ ਕੇ ਵਲੇ ਸ਼ਾ ਬਿਟਾ ਮਸੀਫ ਇਸਵਾਸ਼ ਰੋਰ ਸੀ ਦੋ ਯਾ ਨਸ਼ਤਾ ਮਲੂਮਾਤ ਨੇ ਦਿਖ ਰਹੀ ਸਲਾਮ ਜੀ ਕੇ ਜਨਾਬ ਕੀ ਗੇਮੀ ਆਪਕੇ ਸਵਿਚ ਵਾਇਸ ਹੋਕੇ ਹੈ ਆਮ ਸੋਨੇਰਾ ਡੇਰਾ ਮਨਨ ਸਿੰਘ ਸੋਨੇਰਾ ਅਸਲਾਮ ਅਲੈਕੁਮ ਨਜ਼ਮਾਨ ਸਦਾਮ ਹੁਸੈਨ ਬਿਚਨੀ ਫਿਰ ਤੰਗੇ ਨਾ ਮਾਸਰਾ ਮੁਹੰਮਦ ਅਸੀਰ ਤੇ ਕਈ ਅਸੀਰ ਦਾ ਅਵਰ ਖਾਨ ਸਤ ਸਪੈਸ਼ਲ ਸਲਾਮ ਦਰਕੀ ਵਾਲੇਕੁਮ ਸਲਾਮ

0: ਜੀ ਦਾ ਟੂਲ ਮੈਚ ਬਿਲ ਰਿਡ ਕੋ ਮਾ ਯੋ ਮੈਚ ਮਨ ਪ੍ਰਦੇ ਮਹਾ ਨੋ ਦ ਕਲ ਨੋ ਸਿਲਸਿਲਾ ਸਟਾਰਟ ਕੋ ਮਾ ਗੁਰੂ ਜੀ ਦੇ ਕਾਲ ਪਹਿਲੀ ਕਰ ਸਰ ਸੁਖ ਤਾਸੁਮ ਕਾਲ ਕੇ ਵਲੇ ਸ਼ੈ ਸੀ ਪਰ 315 94 32 20 342 311 ਬਾਈ ਜਵਾਨ ਮੇ ਅਸਲਾਮ ਅਲੈਕੁਮ ਰਹਿਮਤੁਲ ਬਰਕਤ ਹੋ ਵਾਲੇਕੁਮ ਅਸਲਾਮ ਇਹ ਲਗਾ ਜੀ ਸਬ ਸਟੜੇ ਮਸ਼ ਬਖੇਰ ਵਾਲੇ ਹੋਇ ਦਾ ਤਜਜ਼ੇ ਅਖੇਰ ਬਲਾੜ ਸ਼ੋ ਮਾ ਤਾ ਗੜਈ ਪਗੜਈ ਮੋ ਆਏ ਛੇ ਜ਼ਮਾ ਅਜੀ ਸਬ ਦਾ ਹਾਲਾਤ ਵਾਕਿਆਤ ਖਪਲ ਪ੍ਰਦੀ ਖਪਲਵਾਨ ਗਵਾਂਡਿਆਂ ਦੀ ਖਦੀ ਦਾ ਖੇਰਾ
1: ਖੇਰ ਦੇ ਇਲਾਮ ਕੋਲ ਕੋਰ ਕੇ ਖੇਰ ਦੇ ਆਗਦ ਇਕਰਾਮ ਬਈ
0: ਦੋ ਅਲਹਮਦੁਲਿਲਾ ਬਿਲਕੁਲ ਸਤਾਸ ਦੁਆ ਗਾਣੀ ਦੀ ਔਰ ਟੋਲ ਖੇਰ ਤਾਸ ਬਰਾ ਤਵਾਈ ਵਾੜਾ ਜ਼ਾਗ ਖਪਲ ਪ੍ਰਦੀ ਖਪਲਵਾਨ ਔਰ ਕਾਰੀ ਸਬ ਸੰਗ ਦੇ پروگرام آوری کنا آوری
1: پروگرام
0: اجی صاحب سنگ یخنی نرشا گرمی خون کبھی کہ نہ کبھی
1: گرمی
0: اللہ جی دا خیر و دا رحمت بارہ ان کے بس دس بو آئی اجی صاحب نو گرمی بھی بس آگے سہولت بھی نشٹا بس اللہ دے رحم اجی سے اپنو
1: پاکستان
0: وہی نہ بجلی ہے نہ پانی ہے اور پھر بھی دل ہے پاکستانی شکر دے کہ پلانٹون پلانٹون تھی نو جو خطیری گی اجی صاحب سنگ دکان سنگ رہا دکان چکر مکر وہ کہنا وہ ان شاء اللہ خاں موسم کل خوشی دخیر سر درزو بخا تانا باغ بانگی چکم دینو خرو یو بانگی محمدین تکرس دے خاں زمونگا پسر ڈیر بانگیان خلق ورکلی خوڑ لی دی بس دا تصوران سے رب منگ ترائی لی گی ان شاء اللہ ان شاء اللہ درزو بدا خیر اجی صاحب خاں تم تاثر وادر دا خیرہ ان شاء اللہ ان شاء اللہ درزو ڈیر زیادہ تم مننا اجی صاحب دا کال کے بولے خوشحال ہو سی شکر الحمد للہ ساسو تو آگاہ نہیں
1: خیر دی کشمال زندہ
0: بہر زیادہ